0: ਆਉਣਾ ਸੰਜੂ ਆਉਣਾ ਪ੍ਰੋਫ ਆਉਣਾ ਉਹ ਸੰਜੂ ਆਉਣਾ ਆਪਾਂ ਨਾ ਸੋਜੂ ਓਕੋ ਬੋਲੋ ਬੋਕੋ ਬਾ ਸੋਪਾ ਤੀਜਾ ਬਾ ਯੋ ਕੇ ਗੇ ਸੋਮਾ ਕੋਈ ਅਗਬੋ ਕਨਾ ਕੋ ਨੀ ਮੋਮ ਅਗਬੋ ਅਟੋ ਅਟੋ ਨੀ ba wa de luti ofalaro iye igbi koko be o eh prof se asama mi se yi o bayi
1: o ye mi o ye mi o
0: toro o tun de nu toro o tun de lo ne
1: o ye mi o
0: ayan ti o rode lo ayan o sa mo tan pe laye ayan ti o ba rode lo eh ti o rode lo wa kiyawo re mo le to bere si ilu bi asofi.